ਸਕਲੋਨ ਅਮਦਾ ਫਿਲਮ ਅਸਿਦਗਿ ਕਿਰਨ ਅਮਨੀ ਬਿਦਿਆਰਾਨੀ ਅਨਿਗੇ ਪੁਨਬ ਖੋਂਜਲਦਾ ਗੁਨਿੰਦ੍ਰ ਖਾਂਗਿੰਬਮਨ ਸੈਰਿੰਗਬਾ ਕੋਇਜਮ ਕਿਰਨ ਸੈਰਾਂਗ ਬੇਸੈ ਸਿਤਾਬੇ ਖਿਬੋਲੇਨਾ ਤਾਂਕਗਸੀ ਗਿਰਨ ਫਿਲਮ ਸੈ ਲਾਂਥੋਕਚਬਾ ਮਤਾਂਗਸਿ ਲੋਇਜਰੀ ਆਕਾਸ਼ਵਾਣੀ ਇੰਫਾਲ ਹੌਜ਼ੀ ਅਯੁਕੀ ਪੁੰਗ ਤਰੇ ਤਾਰੇ ਲਾਂਥੋਕਚਰੀ ਖੋਂਜਨਾ ਚੋਂ।